ਯਾਹੂ ਲਿਸਾਨੀ ਕਰਲੀਆ ਸਨਾਨ ਮਈਆ ਯਾਹੂ ਲਿਸਾਨੀ ਰਾਜ ਰਾਜ ਕਰ ਮਾਈ ਸੋਰਾ ਹੋ ਸਿੰਘਾ।